0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਆਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ
4: ਡੂਬ ਕੇ ਦੇਖਾ ਹੈ ਤੇਰੇ ਇਸ਼ਕ ਕੀ ਗਹਿਰਾਈ ਮੇ ਤਬ ਵੀ ਚੈਨ ਕਹਾਂ ਹੈ ਦਰਦ ਤਨਹਾਈ ਮੇ ਮੁਝੇ ਜ਼ਰੂਰਤ ਹੈ ਤੇਰੀ ਅਬ ਕਿਆ ਕਰੂੰ ਮੈਂ ਤੂੰ ਹੈ ਸਿਰਫ ਮੇਰਾ ਫਿਰ ਕਿਉਂ ਡਰੂੰ ਮੈਂ ਮਿਲਵਾਇਆ ਹੈ ਖੁਦਾ ਨੇ ਹਮੇ ਮੁਝੇ ਉਸ ਪਰ ਐਤਬਾਰ ਹੈ ਮੁਝੇ ਆਪਣੀ ਜ਼ਿੰਦਗੀ ਸੇ ਕਹੀਂ ਜ਼ਿਆਦਾ ਤੇਰੀ ਖੁਸ਼ੀ ਸੇ ਪਿਆਰ ਹੈ ਸਬ ਕਹਤੇ ਹੈ ਹਮਾਰਾ ਕੋਈ ਕਲ ਨਾ ਹੋਗਾ ਹਮਾਰੇ ਮਿਲਨ ਕਾ ਕਭੀ ਕੋਈ ਪਲ ਨਾ ਹੋਗਾ ਤੂੰ ਏਕ ਬਾਰ ਆ ਜਾ ਔਰ ਲੇ ਜਾ ਜੁਨੂੰ ਮੇਰਾ ਯਾ ਤੋ ਸ਼ਾਮਿਲ ਹੋ ਜਾ ਮੇਰੀ ਜ਼ਿੰਦਗੀ ਮੇ ਯਾ ਲੌਟਾ ਦੇ ਸੁਕੂਨ ਮੇਰਾ।